ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਜਿੱਥੇ ਕੋਸ਼ਿਸ਼ਾਂ ਦਾ ਕੱਦ ਉੱਚਾ ਹੁੰਦਾ ਹੈ ਉੱਥੇ ਨਸੀਬਾਂ ਨੂੰ ਵੀ ਝੁਕਣਾ ਪੈਂਦਾ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਕੁਲਦੀਪ ਕੌਰ ਪਾਵਾ ਤੋਂ ਪੁਸਤਕ ਸਮੀਖਿਆ। ਇਸ ਤੋਂ ਬਾਅਦ ਲੋਕ ਗੀਤ ਵੀ ਸੁਣਵਾਏ ਜਾਣਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ। ਦੁਨੀਆ ਭਰ ਵਿੱਚ ਹਰ ਸਾਲ 25 ਜੂਨ ਨੂੰ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ ਚਾਲਕਾਂ ਦਾ ਦਿਨ ਡੇ ਆਫ ਦ ਸੀ ਫੈਰਰਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਉਹਨਾਂ ਹਜ਼ਾਰਾਂ ਸਮੁੰਦਰੀ ਜਹਾਜ਼ ਚਾਲਕਾਂ ਦਾ ਸਨਮਾਨ ਕਰਨਾ ਹੈ ਜੋ ਰੋਜ਼ਾਨਾ ਖਤਰਿਆਂ ਅਤੇ ਮੁਸੀਬਤਾਂ ਨਾਲ ਜੂਝਦੇ ਹੋਏ ਵਿਸ਼ਵ ਵਪਾਰ ਅਤੇ ਆਰਥਿਕਤਾ ਨੂੰ ਚਲਾਉਂਦੇ ਨੇ। ਇਸ ਦਿਨ ਦੀ ਸ਼ੁਰੂਆਤ ਅੰਤਰਰਾਸ਼ਟਰੀ ਮੈਰੀਟਾਈਮ ਆਰਗਨਾਈਜੇਸ਼ਨ IMO ਵੱਲੋਂ 2010 ਦੀ ਮਨੀਲਾ ਯਾਨੀ ਕਿ ਫਿਲੀਪੀਨਸ ਕਾਨਫਰੰਸ ਵਿੱਚ ਕੀਤੀ ਗਈ। ਇਸ ਕਾਨਫਰੰਸ ਵਿੱਚ ਸਮੁੰਦਰੀ ਜਹਾਜ਼ ਚਾਲਕਾਂ ਲਈ ਟ੍ਰੇਨਿੰਗ ਤੇ ਸਟੈਂਡਰਡ ਬਾਰੇ ਨਵੀਆਂ ਤਬਦੀਲੀਆਂ ਅਪਣਾਈਆਂ ਗਈਆਂ। ਇਸ ਤੋਂ ਬਾਅਦ 25 ਜੂਨ ਨੂੰ ਇਸ ਦਿਨ ਵਜੋਂ ਚੁਣਿਆ ਗਿਆ ਤੇ ਸਾਲ 2011 ਤੋਂ ਇਸ ਨੂੰ ਰਸਮੀ ਤੌਰ ਤੇ ਮਨਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਵੀ ਇਸ ਦਿਨ ਨੂੰ ਮਾਨਤਾ ਦਿੰਦਾ ਹੈ। ਵਿਸ਼ਵ ਵਪਾਰ ਦਾ ਲਗਭਗ 90% ਹਿੱਸਾ ਸਮੁੰਦਰ ਰਾਹੀਂ ਹੀ ਤੈਅ ਕੀਤਾ ਜਾਂਦਾ ਹੈ। ਭਾਵੇਂ ਤੁਸੀਂ ਆਪਣੇ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੇਲ, ਗੈਸ, ਭੋਜਨ ਸਮੱਗਰੀ, ਇਲੈਕਟ੍ਰੋਨਿਕਸ, ਕੱਪੜੇ, ਲਗਭਗ ਹਰ ਚੀਜ਼ ਸਮੁੰਦਰੀ ਜਹਾਜ਼ਾਂ ਰਾਹੀਂ ਹੀ ਆਉਂਦੀਆਂ ਨੇ। ਇਸ ਲਈ ਸਮੁੰਦਰੀ ਜਹਾਜ਼ ਚਾਲਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਵਿਸ਼ਵ ਆਰਥਿਕਤਾ ਨੂੰ ਚਲਾਉਂਦੇ ਨੇ। ਇਹ ਲੋਕ ਮਹੀਨਿਆਂ

0: ਤੱਕ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਤੂਫਾਨਾਂ, ਮਹਾਮਾਰੀਆਂ ਤੇ ਹੋਰ ਖਤਰਿਆਂ ਨਾਲ ਲੜਦੇ ਨੇ। ਉਹਨਾਂ ਨੂੰ ਅਕਸਰ ਘਰ ਵਾਪਸੀ, ਇੰਟਰਨੈਟ ਤੇ ਮੈਡੀਕਲ ਸਹੂਲਤਾਂ ਵੀ ਘੱਟ ਮਿਲਦੀਆਂ ਨੇ, ਫਿਰ ਵੀ ਉਹ ਆਪਣਾ ਫਰਜ਼ ਨਿਭਾਉਂਦੇ ਨੇ। ਹਰ ਸਾਲ ਇਸ ਦਿਨ ਲਈ ਇੱਕ ਵਿਸ਼ੇਸ਼ ਥੀਮ ਚੁਣਿਆ ਜਾਂਦਾ ਹੈ। ਇਸ ਵਾਰ ਇਸ ਦਿਨ ਦਾ ਫੋਕਸ ਸਮੁੰਦਰੀ ਜੀਵਨ ਦੀਆਂ ਮੁਸੀਬਤਾਂ, ਖਤਰਿਆਂ ਤੇ ਉੱਚ ਖਤਰੇ ਵਾਲੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਚਾਲਕਾਂ ਉੱਤੇ ਹੈ। ਸਮੁੰਦਰੀ ਜਹਾਜ਼ ਚਾਲਕ ਉਹ ਅਧਿਕ ਹੀਰੋ ਨੇ ਜਿਨ੍ਹਾਂ ਬਿਨਾਂ ਆਧੁਨਿਕ ਦੁਨੀਆ ਚੱਲ ਨਹੀਂ ਸਕਦੀ। ਇਸ ਦਿਨ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਆਓ ਅਸੀਂ ਸਭ ਮਿਲ ਕੇ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰੀਏ ਤੇ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਹੇਠ ਡਾਕਟਰ ਕੁਲਦੀਪ ਕੌਰ ਪਾਵਾ ਤੋਂ ਪੁਸਤਕ ਸਮੀਖਿਆ।
1: ਅੱਜ ਦੇ ਪੁਸਤਕ ਪੜਚੋਲ ਕਾਰਜਕ੍ਰਮ ਵਿੱਚ ਅਸੀਂ ਅਮੀਆ ਕੁੰਵਰ ਦੀ ਸੰਕਲਿਤ ਅਤੇ ਸੰਪਾਦਿਤ ਪੁਸਤਕ ਇਮਰੋਜ਼ ਨਾਮਾ ਦਾ ਜ਼ਿਕਰ ਕਰਾਂਗੇ। ਇਹ ਪੁਸਤਕ ਪਿਛਲੇ ਕੁਝ ਸਮੇਂ ਤੋਂ ਵਿਸ਼ੇਸ਼ ਚਰਚਾ ਵਿੱਚ ਹੈ ਅਤੇ ਇਸ ਲਈ ਅਮੀਆ ਨੂੰ ਯਥਾਵਿਧੀ ਮਾਨ ਸਨਮਾਨ ਵੀ ਪ੍ਰਾਪਤ ਹੋਇਆ ਹੈ, ਜੋ ਕਿ ਵਕਾਰੀ ਸੰਸਥਾਵਾਂ ਤੋਂ ਮਾਨ ਪੱਤਰਾਂ ਦੇ ਨਾਲ ਹੀ ਸਾਹਿਤਕ ਆਲੋਚਨਾ ਦੇ ਰੂਪ ਵਿੱਚ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ। ਡਾਕਟਰ ਅਮਰਜੀਤ ਕੌਰ, ਜੋ ਅਮੀਆ ਕੁੰਵਰ ਦੇ ਤੌਰ ਤੇ ਪੰਜਾਬੀ ਸਾਹਿਤ ਜਗਤ ਵਿਚ ਪ੍ਰਸਿੱਧ ਹੈ, ਇਕ ਕਰਮਠ ਅਤੇ ਪ੍ਰਤੀਬੱਧ ਲੇਖਕਾ ਹੈ। ਉਂਜ ਉਸ ਦੀ ਨਵੀਂ ਕਾਵ ਪੁਸਤਕ ਵਹੀ ਦੇ ਵਰਕੇ ਵੀ ਹਾਲ ਵਿਚ ਹੀ ਪ੍ਰਕਾਸ਼ਿਤ ਹੋਈ ਹੈ, ਪਰ ਇਮਰੋਜ਼ ਨਾਮਾ ਕੁਝ ਖਾਸ ਕਾਰਨਾਂ ਕਰਕੇ ਇਕ ਵਿਸ਼ੇਸ਼ ਅਧਿਐਨ ਦੀ ਮੰਗ ਕਰਦੀ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਮਰੋਜ਼ ਨਾਮਾ ਇਕ ਸਾਹਿਤਕ ਦਸਤਾਵੇਜ਼ ਦੇ ਤੌਰ ਤੇ ਇਕ ਵਿਸ਼ੇਸ਼ ਯੋਨਰ ਵਜੋਂ ਪੇਸ਼ ਹੁੰਦੀ ਹੈ ਅਤੇ ਜਿਸ ਦਾ ਸੰਕਲਨ ਅਤੇ ਸੰਪਾਦਨ ਅਮੀਆ ਨੇ ਕੀਤਾ ਹੈ। ਪੰਜਾਬੀ ਸਾਹਿਤ ਦੀ ਸਿਰਮੌਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਬਾਰੇ ਤਾਂ ਅਣਗਿਣਤ ਸਾਹਿਤਕ ਅਤੇ ਇਤਿਹਾਸਕ ਲਿਖਤਾਂ ਮੌਜੂਦ ਹਨ, ਪਰ ਅੰਮ੍ਰਿਤਾ ਦੇ ਧੁਰ ਸਾਥੀ ਇਮਰੋਜ਼ ਬਾਰੇ ਪਹਿਲੀ ਵਾਰ ਪੂਰਾ ਸਮੁੱਚਾ ਅਤੇ ਮੁਕੰਮਲ ਸਾਹਿਤਕ ਕਾਰਜ ਅਮੀਆ ਕੁੰਵਰ ਨੇ ਇਮਰੋਜ਼ ਨਾਮਾ ਪੁਸਤਕ ਵਿਚ ਉਲੀਕਿਆ ਹੈ, ਜੋ ਆਪਣੇ ਆਪ ਵਿਚ ਸੰਪੂਰਨ ਤਾਂ ਹੈ ਹੀ, ਪਰ ਪੰਜਾਬੀ ਸਾਹਿਤ ਵਿਚ ਇਕ ਸਾਹਿਤਕ ਦਸਤਾਵੇਜ਼ ਦੇ ਤੌਰ ਤੇ ਵੀ ਕਬੂਲਿਆ ਗਿਆ ਹੈ। ਅਮੀਆ ਨੇ ਇਹ ਪੁਸਤਕ ਬੜੀ ਮਿਹਨਤ ਅਤੇ ਅਣਥੱਕ ਕਾਲਨਾ ਕਾਲ ਕੇ ਤਿਆਰ ਕੀਤੀ ਹੈ। 22 ਦਸੰਬਰ 2023 ਨੂੰ ਇਮਰੋਜ਼ ਦੀ ਦੁਨੀਆ ਛੱਡ ਜਾਣ ਤੋਂ ਬਾਅਦ ਅਮੀਆ ਕੁੰਵਰ ਦੇ ਮਨ ਹੀ ਮਨ ਇਸ ਪੁਸਤਕ ਦੀ ਰਚਨਾ ਦੀ ਧਾਰਨਾ ਕੀਤੀ। ਆਪਣੇ ਮੁੱਢਲੇ ਆਲੇਖ ਵਿਚ ਅਮੀਆ ਲਿਖਦੀ ਹੈ, 23 ਦਸੰਬਰ ਘਰ ਵਾਪਸ ਆਉਂਦਿਆਂ ਹੀ ਨਾਗਮਣੀ ਦੇ ਪੁਰਾਣੇ ਅੰਕ ਫਰੋਲੇ, ਕੁਝ ਦੋਸਤਾਂ ਮਿੱਤਰਾਂ ਦੀਆਂ ਕਿਤਾਬਾਂ ਮੇਰੇ ਸਾਹਮਣੇ ਸਨ। ਚੇਤਿਆਂ ਦੀ ਡਾਇਰੀ ਚ ਬਹੁਤ ਕੁਝ ਉਲੀਕਿਆ ਮਿਲਿਆ। ਜਿਉਂ ਜਿਉਂ ਇਹ ਰਿਸਰਚ ਵਰਕ ਨੇਪਰੇ ਚੜਦਾ ਗਿਆ, ਸਬੱਬ ਨਾਲ ਕਿਤਿਓ ਨਾ ਕਿਤਿਓ ਕਿਸੇ ਕਿਤਾਬ ਲੇਖ ਦੀ ਸੂਹ ਮਿਲ ਜਾਂਦੀ ਤੇ ਬਸ ਕੰਨ, ਅੱਖਾਂ, ਹੱਥ, ਪੈਰ ਜਿਸ ਦੀ ਵੀ ਲੋੜ ਹੁੰਦੀ ਇਸ ਕੰਮ ਲਾ ਦਿੰਦੀ। ਨਾਮਾ ਉਹ ਖੁਸ਼ਖਤ ਲਿਖਤ ਹੁੰਦਾ ਹੈ ਜਿਸ ਨੂੰ ਤਹਿਰੀਰੀ ਪੜਤ ਦੇ ਤੌਰ ਤੇ ਕਬੂਲਿਆ ਜਾਂਦਾ ਹੈ। ਇਮਰੋਜ਼ ਅੰਮ੍ਰਿਤਾ ਪ੍ਰੀਤਮ ਦਾ ਰੂਹ ਦਾ ਸਾਥੀ ਸੀ ਅਤੇ ਦੋਵੇਂ ਇਕ ਦੂਜੇ ਨਾਲ ਦਿਲੋਂ ਜਾਨ ਤੋਂ ਸਾਏ ਵਾਂਗ ਜੁੜੇ ਹੋਏ ਸਨ। ਇਮਰੋਜ਼ ਮੂਲ ਰੂਪ ਵਿਚ ਇਕ ਚਿੱਤਰਕਾਰ ਸੀ, ਪਰ ਸਮੁੱਚੇ ਤੌਰ ਤੇ ਉਹ ਇਕ ਸੱਚਾ ਸੁੱਚਾ ਹਰਫਨ ਮੌਲਾ ਕਲਾਕਾਰ ਸੀ, ਜੋ ਸੋਹਜ ਅਤੇ ਸੁੰਦਰਤਾ ਦਾ ਸ਼ਹਿਦਾਈ ਸੀ। ਬਤੌਰ ਅਮੀਆ ਕੁੰਵਰ, ਇਮਰੋਜ਼ ਫਨਕਾਰ ਖਬਰੇ ਕਿੰਨੀਆਂ ਕਲਾਵਾਂ ਦਾ ਵਾਲੀ, ਅੱਖਰਕਾਰੀ, ਸਕੈਚਿਸ, ਕੰਧ ਚਿੱਤਰ, ਟੈਕਸਟਾਈਲ ਡਿਜ਼ਾਈਨਿੰਗ, ਘੜੀਆਂ, ਕੈਲੰਡਰਾਂ ਦੇ ਨਵੇਂ ਰੂਪ ਦੀ ਕਾਢਤ, ਕਈ ਪ੍ਰਸਿੱਧ LP ਕਵਰ ਡਿਜ਼ਾਈਨ ਕੀਤੇ, ਫਿਲਮਾਂ ਦੇ ਟਾਈਟਲ, ਹੋਰਡਿੰਗਸ, ਪੋਸਟਰ, ਖਬਰੇ ਕਿੱਥੇ ਕਿੱਥੇ ਉਹਨਾਂ ਦੇ ਰੰਗਾਂ ਬੁਰਸ਼ਾਂ ਨੇ ਕੌਤਕ ਵਰਤਾਇਆ। ਉਹਨਾਂ ਲਈ ਰੱਬ ਦੀ ਬਣਾਈ ਕੁਦਰਤ ਹੋਵੇ, ਸਪੇਸ ਹੋਵੇ, ਹੱਥ ਬੁਰਸ਼ ਦੀ ਪਹੁੰਚ ਹੋਵੇ, ਉਹ ਰੰਗਾਂ ਨਾਲ, ਕੁਚੀ ਦੀ ਛੋਹ ਨਾਲ, ਪੈਨਸਿਲ ਨਾਲ ਆਪਣੇ ਹੁਨਰ ਦਾ ਜਲੌ ਦਿਖਾ ਦਿੰਦਾ ਹੈ। ਕਾਗਜ਼ ਹੋਣ, ਬੋਰਡ ਹੋਵੇ, ਲੈਂਪ ਸ਼ੇਡ ਹੋਣ, ਕੰਧਾਂ, ਬੂਹੇ, ਬਾਰੀਆਂ, ਰਸੋਈ ਦੀਆਂ ਟਾਈਲਾਂ, ਡਾਇਨਿੰਗ ਮੇਜ਼ ਦਾ ਸ਼ੀਸ਼ਾ, ਸੜਕਾਂ ਹੋਣ ਜਾਂ ਫਿਰ ਅੰਮ੍ਰਿਤਾ ਪ੍ਰੀਤਮ ਦਾ ਮਸਤਕ। ਇਮਰੋਜ਼ ਦੀ ਸ਼ਖਸੀਅਤ, ਪਾਤਰਤਾ, ਕਲਾ ਅਤੇ ਹੁਨਰ ਬਾਰੇ ਅਮੀਆ ਕੁੰਵਰ ਦੀ ਇਹ ਪੁਸਤਕ ਇਮਰੋਜ਼ ਦੇ ਬਾਹਰੀ ਅਤੇ ਅੰਤਰੀਵ ਦੇ ਹਰ ਪੱਖ ਦੀ ਪੇਸ਼ਕਾਰੀ ਬੜੀ ਕਲਾਤਮਕ ਸੂਝ ਨਾਲ ਕਰਦੀ ਹੈ। ਅਮੀਆ, ਕਿਉਂਕਿ ਆਪ ਅੰਮ੍ਰਿਤਾ ਇਮਰੋਜ਼ ਦੇ ਜੀਵਨ ਵਿਚ ਇਕ ਮੋਹਵੰਤ ਅਤੇ ਆਪਣੇਪਨ ਵਾਲੀ ਥਾਂ ਪਾ ਚੁੱਕੀ ਸੀ, ਜੋ ਅੱਗੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਪੀੜ੍ਹੀਆਂ ਨਾਲ ਵੀ ਪੂਰਾ ਰਾਬਤਾ ਰੱਖਦੀ ਹੈ, ਇਸ ਲਈ ਇਮਰੋਜ਼ ਦੇ ਵਿਅਕਤੀਤਵ ਦੀ ਹਰ ਨੁੱਕਰ ਤੱਕ ਉਸ ਦੀ ਤੀਖਣ ਹੁਨਰੀ ਪਹੁੰਚ ਹੈ। ਇਮਰੋਜ਼ ਨੇ ਵੀ ਅਮੀਆ ਨੂੰ ਰਾਬੀਆ ਤੁਲ

ਦੋ ਪਲ ਬਹਿ ਜਾ ਕੋਲ ਵੇ ਮੇਰੇ ਦਿਲਾ ਦਿਆ ਮਹਿਰਮਾ ਮਿੱਠੜੀ ਲਗਨ ਤੇਰੇ ਬੋਲ ਵੇ ਮੇਰੇ ਦਿਲਾ ਦਿਆ ਮਹਿਰਮਾ। ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਭਗਵਾਨ ਸਿੰਘ ਦੀਪਕ ਦਾ ਲਿਖਿਆ ਇਹ ਲੋਕ ਗੀਤ ਹੁਣੇ ਤੁਸੀਂ ਸੁਣ ਰਹੇ ਸੀ ਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ।

ਕੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ, ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ ਹੁਣੇ ਤੁਸੀਂ ਸੁਣ ਰਹੇ ਸੀ। ਤੇ ਆਓ ਹੁਣ ਸੁਣਦੇ ਹਾਂ ਅਗਲਾ ਲੋਕ ਗੀਤ ਚੰਦਰ ਕਾਂਤਾ ਕਪੂਰ ਦੀ ਆਵਾਜ਼ ਵਿੱਚ।

ਲੈ ਦੇ ਚਾਂਦੀ ਦੇ ਮਾਇਆ ਬੂੰਦੇ, ਮੈਂ ਤੇਰੇ ਘਰ ਤਾਂ ਵਸਣਾ। ਚੰਦਰਕਾਂਤਾ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਅਜੀਤ ਕੌਰ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਬਾਜ਼ਾਰ ਵਕੇਂਦੀ ਹਿੰਗ ਵੇ, ਮੇਰੀ ਤੁਸਾਂ ਦੇ ਬੁੱਤ ਵਿੱਚ ਜਿੰਦ ਵੇ। ਅਜੀਤ ਕੌਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

ਕਰੰਟਾਂ ਦੇ ਕਥਿਤ ਗਬਨ ਦੀ ਵੇਰਵੇ ਸਹਿਤ ਜਾਂਚ ਅਜੇ ਵੀ ਜਾਰੀ ਏ। ਅੱਜ ਸੰਵਿਧਾਨ ਹੱਤਿਆ ਦਿਵਸ ਮਨਾਇਆ ਜਾ ਰਿਹਾ ਹੈ। ਇਹ ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਦੋਂ 25 ਜੂਨ 1975 ਨੂੰ ਭਾਰਤ ਦੇ ਸੰਵਿਧਾਨ ਨੂੰ ਕੁਚਲਿਆ ਗਿਆ ਸੀ। ਇਹ ਐਮਰਜੈਂਸੀ ਦੀਆਂ ਵਧੀਕੀਆਂ ਕਾਰਨ ਪੀੜਿਤ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਦਾ ਵੀ ਦਿਨ ਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਏ ਜੋ ਐਮਰਜੈਂਸੀ ਦੌਰਾਨ ਲੋਕਤੰਤਰੀ ਕਦਰਾਂ ਕੀਮਤਾਂ ਦੀ ਰੱਖਿਆ ਲਈ ਦ੍ਰਿੜਤਾ ਨਾਲ ਖੜੇ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਸੰਵਿਧਾਨ ਤੇ ਸਿੱਧਾ ਹਮਲਾ ਸੀ। ਉਨ੍ਹਾਂ ਕਿਹਾ ਕਿ ਇਸ ਨੇ ਨਾਗਰਿਕ ਆਜ਼ਾਦੀਆਂ ਨੂੰ ਮੁਅੱਤਲ ਕਰਨ, ਪ੍ਰਗਟਾਵੇ ਦੀ ਆਜ਼ਾਦੀ ਤੇ ਪਾਬੰਦੀਆਂ ਲਾਉਣ ਅਤੇ ਸਿਆਸੀ ਨੇਤਾਵਾਂ, ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਦੀ ਗ੍ਰਿਫਤਾਰੀ ਦਾ ਗਵਾਹ ਬਣਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsਜਲੰਧਰ। ਦਮਨਕਾਰੀ ਮੁਗਲ ਹਕੂਮਤ ਖਿਲਾਫ ਜੰਗ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਫੌਜੀ ਕਮਾਂਡਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੱਜ ਉਨ੍ਹਾਂ ਦੀ ਸ਼ਹੀਦੀ ਦਿਹਾੜੇ ਤੇ ਦੇਸ਼ ਨਮਨ ਕਰ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕਰਦਿਆਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਮਹਾਨ ਯੋਧਾ, ਖਾਲਸਾ ਫੌਜ ਦੇ ਪਹਿਲੇ ਜਰਨੈਲ ਅਤੇ ਬੇਮਿਸਾਲ ਬਹਾਦਰੀ ਦੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੋ ਮਾਤ ਭੂਮੀ, ਧਰਮ ਤੇ ਸਵੈਮਾਣ ਦੀ ਰਾਖੀ ਲਈ ਸਮਰਪਿਤ ਸਨ ਨੇ ਆਪਣੀ ਬੇਮਿਸਾਲ ਹਿੰਮਤ ਤੇ ਕੁਸ਼ਲ ਅਗਵਾਈ ਰਾਹੀਂ ਕਈ ਮੌਕਿਆਂ ਤੇ ਮੁਗਲ

0: ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਪਰਿਵਰਤਨ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਨਮਨ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਅਦਬੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਉਨ੍ਹਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਏ। ਗੁਰੂਗ੍ਰਾਮ ਪੁਲਿਸ ਵੱਲੋਂ ਕੱਲ੍ਹ FIR ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਏ। ਰਿਪੋਰਟ ਵਿਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਤੇ ਰਾਜ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੈਰ ਕਾਨੂੰਨੀ ਭੁਗਤਾਨਾਂ ਦਾ ਪ੍ਰਬੰਧ ਕੀਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ ਵਿਚ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਇਕ ਰਿਪੋਰਟ ਮਿਲੀ ਅਤੇ ਗੁਰੂਗ੍ਰਾਮ ਸਥਿਤ ਇਕ ਲੈਬ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਏ।
1: ਦੇਖਿਏ, ਮੈਨੇ ਰਾਤ ਜਾਣਕਾਰੀ ਲਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚ ਉਹ ਤੱਥ ਸਾਹਮਣੇ ਆਏ ਸੀ। ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਹੋਇਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਫੈਲਾਇਆ ਜਾ ਰਿਹਾ ਵੀਡੀਓ ਜਾਲੀ ਹੈ ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ।
1: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾ ਰਹੀਆਂ। ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਵਸ ਨਹੀਂ ਚੱਲਦਾ ਤਾਂ ਫਿਰ ਇਹ ਧਰਮ ਵਾਲੇ ਪਾਸਿਓਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਦਿਨੀ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨਾਲ ਮਿਲਦੀ ਹੈ, ਨਾ ਮੇਰਾ ਕੱਦ ਕਾਠ ਮਿਲਦਾ ਹੈ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਖੜਨ ਦਾ ਅੰਦਾਜ਼ ਮਿਲਦਾ ਹੈ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ ਗਿਆ।
0: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਡੈਲਸੀ ਰੋਡ੍ਰਿਗੇਸ ਨੇ ਅੱਜ ਸਵੇਰੇ 7.2 ਤੇ 7.5 ਦੀ ਵਰਤਾ ਦੇ ਭੂਚਾਲਾ ਕਾਰਨ ਕਰਾਕਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਕਈ ਇਮਾਰਤਾਂ ਢਹਿ ਜਾਣ ਤੋਂ ਬਾਅਦ ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ਜਿੱਥੇ ਸ਼ਕਤੀਸ਼ਾਲੀ ਝਟਕਿਆਂ ਤੋਂ ਬਾਅਦ ਵੱਡੇ ਢਾਂਚੇ ਢਹਿ ਗਏ ਸਨ ਤੇ ਬਚਾਅ ਕਾਰਜ ਚੱਲ ਰਹੇ ਨੇ। ਰਾਸ਼ਟਰਪਤੀ ਡੈਲਸੀ ਰੋਜ਼ਿਕ ਨੇ ਇਹ ਵੀ ਕਿਹਾ ਕਿ ਸ਼ਕਤੀਸ਼ਾਲੀ ਭੂਚਾਲਾਂ ਦੀ ਕਲੜੀ ਤੋਂ ਬਾਅਦ 32 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਤੋਂ ਵੱਧ ਜ਼ਖਮੀ ਹੋ ਗਏ ਨੇ। ਪ੍ਰਭਾਵਿਤ ਖੇਤਰਾਂ ਵਿਚ ਭਾਲ ਤੇ ਬਚਾਅ ਕਾਰਜ ਜਾਰੀ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲਾਂ ਕਾਰਨ ਹੋਈ ਤਬਾਹੀ ਤੇ ਦੁੱਖ ਪ੍ਰਗਟ ਕੀਤਾ ਹੈ। ਫਰਾਂਸ ਵਿਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅੱਜ ਪੈਰਿਸ ਵਿਖੇ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਏ। ਪ੍ਰਸਿੱਧ ਸਵਿਸ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੀਰੇ ਜਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਤੋਂ ਆਰਾਮਦਾਇਕ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਤ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਿਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ ਹੈ। ਇਹ ਕਾਰਵਾਈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਦੇ ਸਭਿਆਚਾਰ ਵਿਭਾਗ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦੇ ਹੋਏ MEA ਕੋਲ ਮਾਮਲਾ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ, ਇਨ੍ਹਾਂ ਨੂੰ ਵਾਪਸ ਹਾਸਲ ਕਰਨ ਤੇ ਵਾਪਸ ਲਿਆਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਬਿਜਲੀ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦਾ ਕਹਿਣਾ ਹੈ ਕਿ COVID-19 ਦਹਿਸ਼ਤਗਰਦੀ ਤੇ ਅੱਤ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਸੁਪਰੀਮ ਕੋਰਟ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਨੂੰ ਪ੍ਰਾਪਤ ਦਾਨ ਵਿਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿਚ ਚੰਡੀਗੜ੍ਹ ਤੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: ਆਦਾਬ, ਯੇ ਆਕਾਸ਼ਵਾਨੀ ਹੈ, ਖਬਰੋਂ ਕੇ ਸਾਥ ਮੈਂ ਫੈਸਲ ਖਾਨ। आज संविधान हत्या दिवस मनाया जा रहा है। नायब सदर, वजीर आजम और वजीर दाखला ने उन सभी को खराज अकीदत पेश किया है जिन्होंने इमरजेंसी के दौरान जमहूरी अख्तार का दिफा किया। वजीर खारजा डॉ. एस जयशंकर ने आलमी चैलेंजों से निमटने के लिए मजबूत बैन अवी इश्तराक पर जोर दिया है। कॉमर्स और सनत के मरकजी वजीर पीयूष गोयल, जामे इकतसादी और तिजारत